ਦੋਸਤੋ, ਆਕਾਸ਼ਵਾਣੀ ਦੇ ਹਮੀਰਪੁਰ ਕੇਂਦਰ 'ਤੇ ਇਸ ਵੇਲੇ ਤੁਸੀਂ ਸੁਣੀ ਕਰਦੇ ਕਾਰਜਕ੍ਰਮ ਗੱਲ ਤੁਸਾਂ ਦੀ। ਕਨੇ ਅੱਜ ਦਾ ਆਹਾਂ ਦਾ ਵਿਸ਼ੇ ਹੈ ਪਸ਼ੂ ਪਕਸ਼ੀਆਂ ਦਾ ਸੰਰਕਸ਼ਣ, ਆਹਾਂ ਸਾਰਿਆਂ ਦੀ ਜ਼ਿੰਮੇਦਾਰੀ। ਜੀ ਹਾਂ, ਦੇਖਾਂ ਅੱਜ ਆਹਾਂ ਸਾਰਿਆਂ ਦਾ ਜੋ ਰਹਿਣ ਸਹਿਣ ਹੈ ਸਹਿ ਬਦਲਣਾ ਲੱਗਿਰਾ। ਪੇੜ ਕੱਟਦੇ ਰਹੇ, ਜੰਗਲ ਕਟਾਉਂਦੇ ਰਹੇ, ਇਹਨਾਂ ਜੰਗਲਾਂ 'ਚ ਰਹਿਣ ਵਾਲੇ ਸਾਰੇ ਜੀਵ ਜੰਤੂ ਦਾ ਅਸਤਿਤਵ ਜੋ ਹੈ ਸਹਿ ਖਤਰੇ 'ਚ ਹੈ। ਤਾਂ ਆਹਾਂ ਸਾਰਿਆਂ ਦਾ ਫਰਜ਼ ਹੈ ਕਿ ਪੇੜ ਨਹੀਂ ਕੱਟਣੇ, ਕਨੇ ਹਰ ਸਾਲ ਬਰਸਾਤੀ ਦੇ ਮੌਸਮਾਂ 'ਚ ਪੇੜ ਪੌਦੇ ਜ਼ਰੂਰ ਲਗਾਉਣੇ, ਜਿਸ 'ਤੇ ਕਿ ਆਹਾਂ ਦੇ ਆਸ ਪਾਸ ਹਰਿਆਲੀ ਰਹੇ, ਪਸ਼ੂ ਪਕਸ਼ੀ ਜੋ ਇਹਨਾਂ 'ਚ ਰਹੇ ਤਿਨ੍ਹਾਂ ਦਾ ਭੋਜਨ ਕਨੇ ਆਵਾਸ ਦੀ ਵਿਵਸਥਾ ਮਿਲਦੀ ਰਹੋ।

ਦਿੱਤੀ। ਕਨੇ ਅੱਜ ਦਾ ਅਹਾਂ ਦਾ ਵਿਸ਼ੇ ਹੈ ਪਸ਼ੂ ਪਕਸ਼ੀਆਂ ਦਾ ਸੰਰਕਸ਼ਣ ਅਹਾਂ ਸਾਰੇ ਦੀ ਜ਼ਿੰਮੇਦਾਰੀ ਹੈ। ਦਿਖਾ ਅਹਾਂ ਦੇ ਨੇੜੇ ਤੇੜੇ ਪੇੜ ਕਟਾਉਣਾ ਲੱਗ ਰਹੇ ਤਾਂ ਇਸ 'ਤੇ ਇੱਕ ਹੋਰ ਸਮੱਸਿਆ ਲੱਗ ਰਹੀ ਹੋਣਾ, ਸਹਿ ਹੈ ਪ੍ਰਦੂਸ਼ਣਾਰੀ। ਚਾਹੇ ਹਵਾ ਪ੍ਰਦੂਸ਼ਿਤ ਹੋਈ ਕਰੀ, ਪਾਣੀ ਪ੍ਰਦੂਸ਼ਿਤ ਹੋਈ ਕਰਾਂ, ਜਾਂ ਪ੍ਰਾਕਿਰਤਿਕ ਜਲ ਸਰੋਤ ਸੁੱਕਣਾ ਲੱਗ ਰਹੇ, ਤਾਂ ਅਹਾਂ ਸਾਰਿਆਂ ਰਾਹ ਇਹ ਫਰਜ਼ ਆ ਕਿ ਜੰਗਲਾਂ 'ਚ ਜਾਂ ਆਪਣੇ ਨੇੜੇ ਤੇੜੇ ਜਿਤਨੇ ਵੀ ਪ੍ਰਾਕਿਰਤਿਕ ਜਲ ਸਰੋਤ ਹੈ ਤਿਨ੍ਹਾਂ ਦਾ ਸੰਰਕਸ਼ਣ ਕਰੀਏ, ਤਿਨ੍ਹਾਂ 'ਚੋਂ ਸੰਵਾਰੀਏ, ਸਹੇਜੀਏ, ਕਨੇ ਤਿਨ੍ਹਾਂ ਦੀ ਰਕਸ਼ਾ ਕਰੀਏ, ਕਿਉਂਕਿ ਪ੍ਰਾਕਿਰਤਿਕ ਜਲ ਸਰੋਤ ਹੀ ਪਸ਼ੂ ਪਕਸ਼ੀਆਂ ਦੇ ਜੀਵਨ ਦਾ ਆਸਰਾ ਹੈ।

0: ਭਲਾ ਵੀ ਕਰੀ ਉਹਦਾ, ਤੂਤਾ ਦੇ ਰੇਟੇ ਵੀ ਰੱਖੇ ਉਹਦਾ, ਤੂਤਾ ਵੀ ਪੂਰੇ ਰੇੜੀ ਉਹਦਾ ਵੀ ਆ। ਹੁਣ ਕਿਆ ਗਲਾਉਂ, ਕੁਛ ਨਹੀਂ ਗਲਾਈ ਸਕਦੀ ਵੀ। ਰੇਟਾ ਖਰਾ ਮਿੰਜੋ ਵੀ ਜੁਗਤੀ ਨੇ ਰੱਖੀ ਨਹੀਂ ਤੂ ਆ, ਤੂਤਾ ਦਾ ਵੀ ਪੂਰਾ ਗਲੀ ਨਹੀਂ ਤੂ ਆ, ਹੁਣ ਕੁਝ ਗਲਾਉਣਾ, ਕੁਛ ਨਹੀਂ ਗਲਾਈ ਸਕਦੀ ਬਈ। ਹਟ ਹਟ ਹਟ ਬਈਆ, ਮਾਲਾ ਦਾ ਤਾਂ ਬੜਾ ਧਿਆਨ ਰੱਖਣਾ ਪਾਉਂਦਾ ਅੱਜ ਕੱਲ੍ਹ ਤਾਂ, ਮਾਖੀਆਂ ਮੱਛਰਾਂ 'ਤੇ ਬਾਹਰ ਹੀ ਨਹੀਂ। ਇਹ ਗੋਹੇ ਵੀ ਢਾਹ ਲੈਂਦੇ ਸ ਕਿੰਨੇ, ਹਟ ਲੈ ਹਟ, ਪਾਣੀ ਵੀ ਦੱਸਣਾ ਪਾਉਂਦਾ।
1: ਤਾਈ ਜੀ ਰਾਮ ਰਾਮ।
0: ਉਹ ਕੂਣਾ ਬੋ, ਰਾਮ ਰਾਮ ਸਿਮਰੋ।
1: ਹਾਂ ਉਹ ਠੀਕ ਹੈ ਨਾ?
0: ਹਾਂ ਠੀਕ ਆ, ਜਾ ਜਾ
1: ਆਏਗੀ ਆਏਗੀ। ਉਹ ਤਾਈ ਤੇ ਇਹ ਰੇਟਾ ਰੱਖੀ ਸੀ ਮੈਂ ਤੂਤਾਂ ਦਾ, ਤੂੰ ਹਜੇ ਤੂੰ ਪਾਇਆ ਹੀ ਨਹੀਂ ਮੈਸੇਜ।
0: ਅੱਛਾ ਤੈਂ ਰੇੜਿਆ,
1: ਆ ਦੇਖ ਤੂੰ ਹਜੇ ਤਗੜਾ ਆ, ਕੱਲ ਤਾਂ ਮੈਂ ਆਪੇ ਜੋ ਵੀ ਲਏਗੀ ਕਿ ਨਹੀਂ ਇੱਕ ਭਾਰਤ ਤੂੰ ਹਜੇ ਰੱਖੀ ਹੈ ਇਹ।
0: ਉਹ ਬਈਏ ਸਿਮਰੋ ਭੁੱਲ ਜਾਂਦੀ ਆ ਨਾ, ਪਰ ਖਰੋ ਇਹ ਰੱਖੀਏ ਪਿਆਗਾ ਕੁੱਤਰਨਾ ਹੁਣ ਮੈਂ ਕਿ ਨਹੀਂ ਆ ਵੀ, ਤੂੰ ਵੀ ਪਿਆਗਾ ਕੁੱਤਰਿਆ ਇਸ ਟਾਈਮ ਦੀਆਂ ਕੁੱਤਰ ਦੀ ਤੂਤ ਨਾ ਗਰਮ ਹੁੰਦਾ ਦੀ ਤਸੀਰ ਕਿਨੇ ਦਿਖ ਮੱਲ ਕਿਨੇ ਗਾਏ ਦਾ ਪੂਰਾ ਧਿਆਨ ਰੱਖਣਾ ਪਾਉਂਦਾ ਵੀ ਇਹ ਬਣੇ ਮੈਂ ਪਾਉਣਾ ਇਹ ਡੂੰਗੀ ਦੇਣਾ ਕਿਨੇ ਪਿਆਗਾ ਬੈਠ ਇੱਥੇ ਗਲਾਏ ਬੋਲੀ ਲੈ ਪੱਖਾ ਲੱਗੂਆ ਨਾ ਕਿਨੇ ਉਹ ਡੂੰਗੀ ਲੈਂਦੀ ਪਿਆਗਾ ਇੱਕ ਉੱਤਰਨਾ ਹੁਣ ਮੈਂ।
1: ਹਾਂ ਤਾਂ ਕੋਈ ਨਹੀਂ ਮੈਂ ਵੀ ਕਰਾਉਂਦੀ ਕਹਿੰਦੇ ਤੁਹਾਨੂੰ ਮਦਦ ਨਾ ਕਹਿੰਦੇ ਦੀ ਇਹ ਵੀ ਇਸ ਟਾਈਮ ਅਗਰ ਛਾਂਗੀ ਨੇ ਰੱਖੀ ਦੇਣ ਨਾ ਤਾਂ ਟਾਈਮ ਦਾ ਫਿਰ ਚੱਲ ਰੋਟੀ ਨੇ ਮੈਸੇਜ ਪਾਣੀ ਜੋਗਾ ਹੋ ਜਾਂਦਾ।
0: ਹਾਂ ਇਹ ਇਹ ਲੈ ਪਹਿਲੇ ਸਰ ਨਾ ਦੁੱਧਾਂ ਦੇ ਬਾਲਟੂ ਹੈ ਨਾ ਢੱਕਣ ਦੇਈਦੇ ਆ, ਉਹ ਪਰੇ ਹਾਂ ਢੱਕਣ ਇੱਥੇ ਰੱਖ ਫਿਰ ਧਾਲੀ ਉੱਪਰ ਘੋਣਾ ਧਾਲੀ ਲਈ ਜਾਣਾ ਹਾਂ ਉੱਪਰ ਘੋਣ ਨੇ।
1: ਹਾਂ ਕੋਈ ਨਹੀਂ ਢੱਕੀ ਹੁੰਦੀ ਹੈ ਮੈਂ ਨਾ, ਪਰ ਮੈਂ ਤਾਂ ਬੜੀ ਪਰਦੇਰਾ ਦਿਖੇ ਹੈ ਤੁਹਾਂ ਗੋਡਾ ਜਵਾ ਵੀ ਤਾਲ ਕੇ ਗੋਡੇ ਕਹਿ ਤਾਂ ਲੱਗੇ ਹੋ ਆਏ ਨੇ।
0: ਦਿਖ ਬਾਈ ਸਿਮਰੋ ਗਾਂ ਆ ਨਾ ਦੋ ਕਹਿੰਦੇ ਮੈਂ ਭਾਈ ਇਹਨਾਂ ਦਾ ਧਿਆਨ ਰੱਖਣਾ ਪਾਉਂਦਾ ਚੱਕਲਾ ਹੀ ਮੇਰੀ ਗਾਹ ਦੁੱਧਾ ਘਟੀ ਗਈ ਸੂਦੀ ਨਾ ਥੋੜ੍ਹੇ ਦਿਨ ਹੋਏ ਤਾਂ ਇਹ ਹੀ ਦਿਖ ਰਹੀ ਵੀ ਹੂੰ ਕਿਆ ਦੋ ਹੀ ਹਜੋ ਚਕਲਾਰਾ ਚਾਰਾ ਵੀ ਜ਼ਿਆਦਾ ਨਹੀਂ ਆਈ ਇਹ ਤੂਤ ਤਾਤ ਕਹਿੰਦੇ ਥੋੜ੍ਹੀ ਮਤੀ ਚੋ ਇਹੀ ਕਹਿੰਦੇ ਵਰਖਾ ਨੇ ਹੋਈਆਂ ਤਾਂ ਹੋਇਆ ਥੋੜ੍ਹਾ ਮਤਾ ਘਾਹ ਪਰ ਹਲੇ ਮੈਨੂੰ ਡਰ ਹੀ ਲੱਗਦਾ, ਪਰ ਦਿਖ ਰਹੀ ਵੀ ਜੀ ਉੱਤਰ ਗਈ ਦੁੱਧ ਹੈ ਕਿ ਨਹੀਂ ਤਾਂ ਭਾਈ ਮੈਨੂੰ ਮਾਲਾ ਵਾਲੀ ਰਹਿਣਾ ਪਾਉਂਦਾ।
1: ਉਹਦੀ ਹੈ ਨਾ ਤਾਈ, ਹੁਣ ਮੌਸਮ ਵੀ ਬਦਲੋ ਉਹਦਾ ਕਹਿੰਦੇ ਦਿਖ ਧੁੱਪਾ ਹੀ ਤਣੇ ਤਪਾ ਦੇ ਇੱਕ ਤਾਂ ਹਰਾ ਘਾਹ ਕੁਤੀ ਉਹਦਾ ਅੱਜ ਕੱਲ੍ਹ ਸਿਰਫ ਤੂੰ ਤੇ ਸੁੱਜਾ ਦੇ ਹਰੇ ਤਾਈ, ਤੂੰ ਹੁਣ ਪਤਾ ਵੀ ਅੱਜ ਕਾ ਦਿਨ ਕਿਹ ਖਾਸ ਮੰਨਿਆ ਜਾਂਦਾ?
0: ਸਹਿ ਕਿਆ ਅੱਜ?
1: ਅੱਜ ਹੈ ਵਿਸ਼ਵ ਮਧੂਮੱਖੀ ਦਿਵਸ, ਇਹ ਹਰ ਸਾਲ 20 ਮਈ ਜੋ ਮਨਾਉਂਦੇ ਹਾਂ ਤੁਹਾਂ ਕਹਿੰਦੇ ਪ੍ਰਕਿਰਤੀ ਖੇਤੀ ਕਹਿੰਦੇ ਅਹਾਂ ਦੇ ਜੀਵਨ 'ਚ ਜਿਸ ਮਧੂਮੱਖੀਆਂ ਦੇ ਮਹੱਤਵ ਜੋ ਸਮਝਣੇ ਤਾਂ ਹੀ ਨਾ ਇਹ ਇੱਕ ਬੇਹੱਦ ਖਾਸ ਦਿਨ ਮੰਨਿਆ ਜਾਂਦਾ।
0: ਅੱਛਾ ਇੱਕ ਗੱਲ ਹੋਰ ਗਲਾਉਂ ਵੀ ਪਰਿਆਵਰਨ ਤਾਂ ਹੀ ਵੀ ਇਹ ਬੜਾ ਭਾਰੀ ਮਹੱਤਵਪੂਰਨ ਆ ਕਿਨੇ ਪ੍ਰਕਿਰਤੀ ਤਾਂ ਹੀ ਵੀ।
1: ਹਾਂ ਦੇਖਾ ਅਹਾਂ ਦੇ ਆਸੇ ਪਾਸੇ ਹਰਿਆਲੀ ਰੰਗ ਬਿਰੰਗੀਆਂ ਚੀਜ਼ਾਂ ਹਾਂ ਜੋ ਸੁੱਜਦੀਆਂ ਇਹਨਾਂ ਜੋ ਬਚਾਏ ਰੱਖਣੇ ਤਾਂ ਜਿਸ ਮਧੂਮੱਖੀਆਂ ਦਾ ਬੜਾ ਯੋਗਦਾਨ ਹੁੰਦਾ ਕਹਿੰਦੇ ਅਗਰ ਮਧੂਮੱਖੀਆਂ ਨਹੀਂ ਹੋਣ ਨਾ ਤਾਂ ਕਈ ਪੌਦੇ ਦੀਆਂ ਪ੍ਰਜਾਤੀਆਂ ਜੀ ਐਸੇ ਹਮੇਸ਼ਾ ਵਾਸਤੇ ਹੀ ਖਤਮ ਹੋ ਜਾਣੀਆਂ ਕਹਿੰਦੇ ਪੂਰਾ ਪਰਿਆਵਰਣ ਜਿਸ ਅਸੰਤੁਲਿਤ ਹੋ ਜਾਣਾ ਤਾਂ ਦੇਖਾ ਇਹਨਾਂ ਦਾ ਜਿਸ ਅਹਾਂ ਦੇ ਪਰਿਆਵਰਣ ਜੋ ਬਚਾਉਣ ਤਾਂ ਜਿਸ ਬੜਾ ਯੋਗਦਾਨ ਹੈ ਕਹਿੰਦੇ ਜਿਹੜੀ ਜੀ ਫਸਲਾਂ ਦੀ ਪੈਦਾਵਾਰ ਜੋ ਬਣਾਉਣਾ ਹੈ ਨਾ ਇਸ 'ਚ ਵੀ ਮਧੂਮੱਖੀਆਂ ਦੇ ਮਾਧਿਅਮ 'ਤੇ ਆਉਣ ਵਾਲੇ ਪਰਾਂਗਣ 'ਤੇ ਫਸਲਾਂ ਜੀਆਂ ਜੀ ਸਰਸੋਂ ਹੋਈ ਫਲ ਸਬਜ਼ੀਆਂ ਹੋਈਏ ਇਹਨਾਂ ਦੀ ਪੈਦਾਵਾਰ ਕਹਿੰਦੇ ਗੁਣਵੱਤਾ ਜੀ ਇਸ 'ਤੇ ਵਧ ਜਾਂਦੀ।
0: ਕਹਿੰਦੇ ਮਧੂਮੱਖੀ ਪਾਲਣ ਤਾਂ ਇੱਕ ਮਹੱਤਵਪੂਰਨ ਕ੍ਰਿਸ਼ੀ ਗਤੀਵਿਧੀ ਦੇ ਇਸ ਇੱਕ ਲੰਬੀ ਪਰੰਪਰਾ ਏ ਸਿਮਰੋ, ਤਾਂ ਇਸ ਤਾਂ ਦੇ ਹਾਂ ਜੋ ਕਈ ਮਤਲਬ ਅਵਸਰ ਦੇ ਇਸ ਪ੍ਰਦਾਨ ਕੀਤੇ ਜਾਂਦੇ ਵੀ ਏ।
1: ਤਾਂ ਦੇਖ ਭਈ ਕਿਸਾਨਾਂ ਦੀ ਦੋਸਤ ਜੀ ਇਸ ਮਧੂਮੱਖੀ ਜੋ ਮੰਨਿਆ ਜਾਂਦਾ, ਮਧੂਮੱਖੀਆਂ ਬਾਗਵਾਨੀ ਕਹਿੰਦੇ ਖੇਤੀ ਜੋ ਸਮ੍ਰਿੱਧ ਬਣਾਈ ਕੇ ਅਪ੍ਰਤਿਅਕਸ਼ ਰੂਪ ਨੇ ਕਿਸਾਨਾਂ ਦੀ ਆਏ ਜੋ ਬਣਾਉਣੇ 'ਚ ਜੀ ਇਸ ਮਦਦ ਕਰਦੀਆਂ।
0: ਕਹਿੰਦੇ ਪਰਿਆਵਰਨ ਕਹਿੰਦੇ ਪੋਸ਼ਣ ਤਾਂ ਹੀ ਵੀ ਸੰਰਕਸ਼ਣ ਦੇ ਆ ਸਹਿ ਕਰਦੇ ਵੀ ਏ।
1: ਹਾਂ ਕਹਿੰਦੇ ਦੇਖਾ ਮਧੂਮੱਖੀ ਪਾਲਣ ਕਹਿੰਦੇ ਉਤਪਾਦਨ ਅਤੇ ਸੁੱਧ ਸ਼ਹਿਦ ਮਧੂਮੱਖੀਆਂ ਅਤੇ ਅਹਾਂ ਜੋ ਪ੍ਰਾਕ੍ਰਿਤਿਕ ਕਹਿੰਦੇ ਔਸ਼ਧੀ ਗੁਣਾਂ ਨੇ ਭਰਪੂਰ ਸ਼ਹਿਦ ਜਿਸ ਮਿਲਦਾ ਜੋ ਕਿ ਅਹਾਂ ਦੀਆਂ ਸਿਹਤਾਂ ਵਾਸਤੇ ਵੀ ਵਰਦਾਨ ਸਾਬਿਤ ਹੁੰਦਾ।
0: ਕਹਿੰਦੇ ਰੁਜ਼ਗਾਰ ਕਹਿੰਦੇ ਸਾਧਨ ਦੇ ਅਵਸਰ ਵੀ ਮਿਲਦੇ, ਕਈ ਵਾਰੀ ਅਹਾਂ ਜੋ ਗਾਵਾਂ ਵਿੱਚ ਹੀ ਅਤਿਰਿਕਤ ਕਮਾਈ ਜ਼ਰੀਏ ਦੇ ਇਸ ਮਧੂਮੱਖੀਆਂ ਦੇ ਮਤਲਬ ਕੰਮਾਂ ਤਾਂ ਹੀ ਕਰੀਨੇ ਦੇ ਅਸਰ ਬਣਦੇ ਵੀ ਹੈ ਕਹਿੰਦੇ ਬਣੀ ਚੁੱਕੂ ਵੀ ਹੈ।
1: ਹਾਂ ਕਹਿੰਦੇ ਤਾਈ ਦਿਖ ਅਹਾਂ ਇਹਨਾਂ 'ਤੇ ਇੱਕ ਹੋਰ ਚੀਜ਼ ਸਿੱਖਦੇ ਦਿਖਾ ਵੀ ਮਧੂਮੱਖੀਆਂ ਇੱਕ ਕੜੇ ਅਨੁਸ਼ਾਸਨ ਕਹਿੰਦੇ ਏਕਤਾ ਨੇ ਸੌਗੀ ਇੱਕੀ ਛੱਤੇ 'ਚ ਰਹਿੰਦੀਆਂ। ਇਹਨਾਂ ਦਾ ਸਮਾਜਿਕ ਢਾਂਚਾ ਜਿਸ ਇਨਸਾਨ ਨਾਲ ਜੋ ਮਿਲੀ ਜੁਲੀ ਕੇ ਕੰਮ ਕਰਨੇ ਦੀ ਸੀਖ ਜਿਸ ਦਿੰਦਾ ਦਿਖਾ ਇਹਨਾਂ ਮਧੂਮੱਖੀਆਂ 'ਤੇ ਵੀ ਅਹਾਂ ਜੋ ਕਿਤਨੀ ਅੱਛੀ ਸੀਖ ਮਿਲਦੀ ਵੀ ਅਹਾਂ ਸਭ ਨਾਲ ਜੋ ਵੀ ਮਿਲੀ ਜੁਲੀ ਕੇ ਜੀ ਇਸ ਕੰਮ ਕਰਨਾ ਚਾਹੀਦਾ।
0: ਭਾਈ ਇਹ ਤਾਂ ਬੜੀ ਸ਼ੈਲ ਗੱਲ ਦੇ ਇਸ ਦੱਸੀ ਵੀ।
1: ਇਹ ਤਾਂ ਗੱਲ ਰਹੀ ਨਾ ਮਧੂਮੱਖੀਆਂ ਦੀ ਕਹਿੰਦੇ ਅਹਾਂ ਗੱਲਬਾਤ ਲੱਗੀ ਇਹੀ ਕਰਨਾ ਵੀ ਪਸ਼ੂਆਂ ਦੀ ਦੇਖ ਰੇਖ ਜੀ ਇਸ ਅਹਾਂ ਕਿਵੇਂ ਕਰਨੀ। ਪਸ਼ੂਆਂ ਦਾ ਜਿਹੜਾ ਜੀ ਆਹਾਰ ਹੁੰਦਾ ਨਾ ਅਤੇ ਇਸ ਪਰ ਧਿਆਨ ਦੇਣਾ ਬੜਾ ਜ਼ਰੂਰੀ ਹੈ ਤਾਏ।
0: ਹਾਂ ਤਾਂ ਦਾਣਾ ਮਿਸ਼ਰਣ ਦੇ ਅਸਾਂ ਵੀ ਕਿਵੇਂ ਦੇਣਾ ਵੀ ਇਹ ਬਣਾਊਗਾ ਮੈਂ ਨਾ ਪਰਦੇ ਦੀ ਵੀ ਸਿਮਰੋ।
1: ਪਰਦੇ ਹੈ ਨਾ, ਪਿੱਤ ਇਸ ਵਿੱਚ ਖਣਿਜ ਲਵਣ ਹੋਣਾ ਬੜੇ ਜ਼ਰੂਰੀ ਹੈ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ ਸਲਫਰ, ਇਹ ਸਾਰੀਆਂ ਚੀਜ਼ਾਂ ਜੀ ਐਸਾ ਰੋਗ ਪ੍ਰਤੀਰੋਧਕ ਕਸ਼ਮਤਾ ਜੋ ਜੀ ਐਸਾ ਵਧਾਉਂਦੀਆਂ, ਤਾਂ ਇਹ ਚੀਜ਼ਾਂ ਹੋਣਾ ਜ਼ਰੂਰੀ ਹੈ ਨਾ। ਇਸ 'ਤੇ ਕਿਆ ਹੁੰਦਾ ਵੀ ਜਿਹੜਾ ਜੀ ਪਸ਼ੂ ਹੁੰਦਾ ਅਤੇ ਇਹਦੀਆਂ ਅੱਡੀਆਂ ਵੀ ਮਜ਼ਬੂਤ ਹੁੰਦੀਆਂ, ਕਹਿੰਦੇ ਸਰੀਰ ਵਾਲਾ ਜਿਹੜਾ ਕ੍ਰਿਆ ਸੰਤੁਲਨ ਹੈ ਸਹਿ ਵੀ ਬਣੀਦਾ ਰਹਿੰਦਾ।
0: ਅੱਛਾ
1: ਹਾਂ, ਕਹਿੰਦੇ ਦਿਖ ਜੀਆਂ ਗੱਲ ਕਰੀ ਵੀ ਮੁੱਖ ਕਾਰਯ ਪੋਸ਼ਕ ਤੱਤਵਾਂ ਜੋ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਲੈ ਜਾਣਾ, ਰਕਤ ਨਿਰਮਾਣ, ਕਹਿੰਦੇ ਪਾਚਨ ਸ਼ਕਤੀ ਬਣਾਉਣਾ, ਕਹਿੰਦੇ ਸਰੀਰਾਂ ਦਾ ਤਾਪਕ੍ਰਮ ਜੀ ਐਸਾ ਨਿਯੰਤਰਿਤ ਕਰਨਾ, ਕਹਿੰਦੇ ਦੁੱਧ ਬਣਾਉਣਾ, ਇਹ ਸਾਰੀਆਂ ਚੀਜ਼ਾਂ ਜੀ ਐਸਾ ਹੁੰਦੀਆਂ, ਤਾਂ ਟਾਈਮਾਂ ਟਾਈਮਾਂ ਪਰ ਇਹਨਾਂ ਦਾ ਜਿਹੜਾ ਜੀ ਆਹਾਰ ਹੈ ਇਸ ਪਰ ਧਿਆਨ ਦੇਣਾ ਜੀ ਐਸਾ ਬੜਾ ਜ਼ਰੂਰੀ ਹੈ।
0: ਭਾਈ ਹਰ ਮੌਸਮਾਂ ਵਿੱਚ ਨਾ ਸਿਮਰੋ, ਖਾਣੇ ਦਾ ਪੂਰਾ ਧਿਆਨ ਰੱਖਣਾ ਪਾਉਂਦਾ, ਦਿਨ ਦੀ ਤਾਂ ਇਹਨਾਂ 'ਚ ਸੰਤੁਲਿਤ ਆ ਰਹੀ ਹੈ, ਕਹਿੰਦੇ ਦਿਖ ਸਾਰਾ ਮਿਸ਼ਰਨ ਮਿਲਾਊ ਤੀ ਦਾਣਾ ਮਿਸ਼ਰਨ ਹੋਈ ਆ, ਖਾਲ ਹੋਏਗੀ, ਬਿਨੋ ਇਹ ਹੋਈ ਹੈ ਸਾਰੇ, ਪਰ ਕਈ ਵਾਰੀ ਹੁੰਦਾ ਨਾ ਵੀ ਤੀਆਂ ਦੇ ਸੁੱਕਾ ਘਾਹ ਪਾ ਦਿੰਦੀ ਵੀ, ਤਾਂ ਇਸ 'ਚ ਕਈ ਤੱਤਵ ਦੇ ਸੇ ਨਹੀਂ ਹੁੰਦੇ ਵੀ, ਤਾਂ ਕਈ ਵਾਰੀ ਹਰਾ ਮਿਲਾਉਣਾ ਪਾਉਂਦਾ ਹੀ ਇਸ 'ਚ ਪਸ਼ੂਆਂ 'ਚੋਂ ਕਮੀ ਦੇ ਇਸ ਆਈ ਜਾਂਦੀ ਵੀ, ਕਹਿੰਦੇ ਦੁੱਧਾਂ ਵਿੱਚ ਵੀ ਥੋੜ੍ਹੀ ਕਟੌਤੀ ਹੋ ਜਾਂਦੀ, ਅਤੇ ਇਸ ਨਾ ਹੀ ਭਾਈ ਪੂਰਾ ਧਿਆਨ ਦੇ ਸੇ ਮੈਨੂੰ ਰੱਖਣਾ ਪਾਉਂਦਾ ਵੀ ਆ।
1: ਤਾਂ ਇਹ ਦੇ ਦਿਖਣਾ ਨਾ ਵੀ ਕਿਤਨੀਆਂ ਮਾਤਰਾ 'ਚ ਖਿਲਾਉਣਾ ਪਸ਼ੂ ਜੋ ਜਿਹੜਾ ਜੀ ਆਹਾਰ ਸੰਤੁਲਿਤ ਦਾਣਾ ਮਿਸ਼ਰਣ ਹੈ
0: ਜੀ,
1: ਇਹ ਗੱਲ ਜੀ ਸਰ ਜ਼ਰੂਰ ਧਿਆਨ 'ਚ ਰੱਖਣੀ ਵੀ ਜਿਹੜੇ ਜੀ ਦੁੱਧ ਦੇਣ ਵਾਲੇ ਪਸ਼ੂ ਹੁੰਦੇ ਨਾ, ਇਹਨਾਂ ਜੋ ਪੋਸ਼ਣ ਦੀ ਜ਼ਰੂਰਤ ਤਿੰਨਾਂ ਚੀਜ਼ਾਂ ਤਾਂ ਹੀ ਹੁੰਦੀ, ਸਰੀਰ ਦੀ ਜਿਹੜੀ ਜੀ ਯਥਾ ਸਥਿਤੀ ਹੈ ਇਸ ਜੋ ਬਣਾਏ ਰੱਖਣੇ ਤਾਂ ਹੀ, ਕਹਿੰਦੇ ਜਿਹੜੇ ਜੀ ਦੁੱਧ ਉਤਪਾਦਨ ਹੈ ਇਸ ਦੀ ਆਵਸ਼ਕਤਾ ਜੋ ਪੂਰੀ ਕਰਨੇ ਤਾਂ ਹੀ, ਕਹਿੰਦੇ ਗਰਭ ਅਵਸਥਾ ਤਾਂ ਹੀ, ਜਿਵੇਂ ਜੇ ਬਛੜੇ ਆ ਬਛੜੀਆਂ ਤਾਂ ਹੀ ਜੀ ਐਸਾ 1 ਕਿਲੋ ਅਤੇ 2.5 ਕਿਲੋ ਤੱਕ ਦਾਣਾ ਪ੍ਰਤੀ ਦਿਨ ਦੇਣਾ, ਕਹਿੰਦੇ ਇਹ ਜੀ ਐਸਾ ਇਹਨਾਂ ਦੀ ਉਮਰ ਕਹਿੰਦੇ ਵਜਨਾਂ ਦੇ ਅਨੁਸਾਰ ਦੇਣਾ, ਕਹਿੰਦੇ ਜਿਹੜੇ ਪਸ਼ੂ ਦੇ ਸਰੀਰਾਂ ਦੀ ਦੇਖਭਾਲ ਤਾਂ ਜਿਵੇਂ ਗਾਏ ਦੀ ਗੱਲ ਕਰੀਏ ਤਾਂ ਗਾਏ ਜੋ 1.5 ਕਿਲੋ ਪ੍ਰਤੀ ਦਿਨ, ਮੈਸੀ ਜੋ ਜੀ ਐਸਾ 2 ਕਿਲੋ ਪ੍ਰਤੀ ਦਿਨ ਦਾਣਾ ਮਿਸ਼ਰਣ ਜੀ ਐਸਾ ਦਿੱਤਾ ਜਾਣਾ ਚਾਹੀਦਾ। ਦੁਧਾਰੂ ਪਸ਼ੂਆਂ ਤਾਂ ਹੀ ਪ੍ਰਤੀਕ ਗਾਏ ਜੋ ਜੀ ਐਸਾ 2.5 ਲੀਟਰ ਦੁੱਧ ਦੇਣ ਵਾਲੀ ਹੈ ਜੋ 1 ਕਿਲੋ ਦਾਣਾ ਮਿਸ਼ਰਣ, ਕਹਿੰਦੇ ਜਿਹੜੀ ਜੀ ਮੈਸ ਜੀਆਂ 2 ਲੀਟਰ ਦੁੱਧ ਦਿੰਦੀ ਤਿਸ ਤਾਂ ਹੀ 1 ਕਿਲੋ ਦਾਣਾ ਮਿਸ਼ਰਣ, ਤਾਂ ਇਸ 'ਤੇ ਜ਼ਿਆਦਾ ਵੀ ਦਾਣਾ ਮਿਸ਼ਰਣ ਜੀ ਆਹ ਦੇ ਸਕਦੇ, ਮਤਲਬ ਇਸ 'ਤੇ ਘੱਟ ਨਹੀਂ ਹੋਣਾ ਚਾਹੀਦਾ, ਜ਼ਿਆਦਾ ਮਾਤਰਾ ਜੀ ਐਸਾ ਦੇ ਸਕਦੇ।
0: ਤੀਆਂ ਤਾਂ ਦਿਖ ਦਾਣਾ ਮਿਸ਼ਰਣ ਮੈਂ ਪਤਾ ਕਿਆ ਕਿਆ ਬਣਾਊ ਆ, ਤੀਆਂ ਦੇ ਮੱਕੀ ਹੋਏਗੀ, ਜੌ ਹੋਏਗੀ, ਕਣਕ ਪਾਊਗੀ, ਬਾਜਰਾ ਪਾਊ ਆ, ਇਹ ਸਾਰੇ ਮਿਲਾਉਏ ਵੀ ਇਹ ਕਹਿੰਦੇ ਖਰਾ ਮਤਲਬ ਦੇ ਇਹਨਾਂ ਜੋ ਪਹਾੜਾਂ 'ਤੇ ਤਸਲਾ ਦਿੰਦੀ ਵੀ, ਖਲੀ ਵੀ ਪਾਉਂਦੀ ਵੀ, ਸਰੋਂ ਦੀ ਖਲ ਪਾਓ, ਤੀਆਂ ਮੂੰਗਫਲੀ ਦੀ ਖਾਲੀ, ਫਿਰ ਵੀ ਬੜੂਏ, ਫਿਰ ਅਲਸੀ ਦੀ ਖਾਲੀ, ਫਿਰ ਤੀਆਂ ਹੋਰ ਕਈ ਚੀਜ਼ਾਂ ਦੇ ਅੰਸ ਪਾਉਦੀਆਂ ਵੀ ਹਨ ਭਾਈ, ਦਿੰਦੀ ਤਾਂ ਮੈਂ ਜ਼ਰੂਰ ਹੀ, ਪਰ ਕਈ ਵਾਰੀ ਲੱਗਦਾ ਨਾ ਵੀ ਮਿੰਜੋ ਵੀ ਦੁੱਧ 'ਚ ਕਟੌਤੀ, ਤਾਂ ਵੀ ਤੀਆਂ ਦੇ ਹੁਣ ਜ਼ਿਆਦਾ ਬੜਾਈ ਦੇਂਗੀ ਥੋੜ੍ਹੀ ਮਾਤਰਾ।
1: ਆਹੋ ਦੇ ਪੇ ਹਾਂ ਦਾ ਜਿਹੜਾ ਜੀ ਮਾਲ ਪਸ਼ੂ ਜੋ ਜਿਹੜਾ ਆਹਾਰ ਦਾਣਾ ਮਿਸ਼ਰਣ ਹਾਂ ਟਾਈਮ ਟਾਈਮ ਪਰ ਦੇ ਦੇ ਤਿਸ ਦੇ ਅਨੁਰੂਪ ਜੀ ਐਸੇ ਆਹ ਜੋ ਵੀ ਤਿਸ ਹਿਸਾਬ ਬਣੇ ਦੁੱਧ ਜੀ ਐਸੇ ਮਿਲਣਾ, ਤਾਂ ਇਹਨਾਂ ਦੇ ਆਹਾਰ 'ਚ ਜੀ ਐਸੇ ਕਮੀ ਨਹੀਂ ਆਉਣਾ ਚਾਹੀਦਾ।
0: ਹਾਂ ਬਾਈ ਦਿਖ ਇਹ ਧਿਆਨ ਤਾਂ ਰੱਖਣਾ ਪਾਉਂਦਾ ਨਾ ਸਿਮਰੋ, ਵੀ ਅੱਜ ਕੱਲ੍ਹ ਦੇ ਐਸਾ ਇਹ ਬਢਾਉਣਾ ਪਾਉਂਦਾ ਵੀ ਆ, ਕਿਉਂਕਿ ਹਰਾ ਚਾਰਾ ਤਾਂ ਨਹੀਂ ਮਿਲਦਾ ਵੀ ਆ, ਮਾਲ ਪਸ਼ੂ ਸੋਚਦਾ ਵੀ ਹਾਂ ਜੋ ਹਰਾ ਘਾਹ ਮਿਲੇ, ਪਰ ਹੁਣ ਥੋੜ੍ਹਾ ਮਤਾ ਸੁੱਕੇ ਪਰ ਵੀ ਹੁੰਦਾ ਹੀ ਆ ਵੀ ਸੁੱਕਾ ਵੀ ਪਾਉਣਾ ਪਾਉਂਦਾ।
1: ਹੋਰ ਤਾਂ ਇਹ ਕੀ ਕਰਨੇ ਜਿਹੜੇ ਜਤੂਤਾਂ ਦੇ ਪੱਤੇ ਮੈਂ ਕਲੇ ਇਹਨਾਂ ਡੱਲਾ 'ਚ ਭਰ ਕੇ ਰੱਖੀ ਦੂੰ?
0: ਹਾਂ ਪਰਦੇ ਨਾ ਜੋ ਕਹਿੰਦੇ ਇਹ ਇਸ ਪਹਾੜੇ ਦੇ ਤਸਲੇ ਪਕੜਾਏ ਦੇ ਖੁਆਇਨੇ ਚੱਲਦੀਆਂ ਹੁਣ ਉੱਪਰ ਜੋ।
1: ਹਾਂ ਕੋਈ ਨਹੀਂ, ਤਾਂ ਮੈਂ ਤਾਲੀ ਇਹਨਾਂ ਵੀ ਭਰ ਦਿੰਦੀ ਹੈ ਨਾ, ਤਾਂ ਸੁੱਕੀ ਆਣੇ ਬਾਈ ਧੁੱਪਾ ਬੜਾ ਤੇਜ਼ ਉਹਦਾ ਨਾ ਟੱਕੀ ਕੇ ਰੱਖੀ ਦੀ ਫਿਰ ਰੁੱਟਦੇ ਰਹਿੰਦੇ ਹੋ।

0: ਤਾਈ ਮੈਂ ਅੰਦਰ ਰੱਖਣ ਗਈ ਨਾ, ਤਾਂ ਮੈਂ ਦੇਖਾ ਦੀ ਹੀ ਵੀ ਇਹ ਗੋਡ ਅਤੇ ਬਖਲਾ ਕਮਰਾ ਜੀ ਹੈ ਨਾ, ਇਹ ਤਾਂ ਪੂਰਾ ਤੂੰ ਹਵਾਈ ਇਸ 'ਚ ਵੀ ਰੱਖਿਓ, ਕੋਈ ਪਤਾ ਨਹੀਂ ਭਿੰਡੀਆਂ ਦੇ, ਕੋਈ ਖੀਰੇ ਦੇ, ਕੋਈ ਕੱਦੂਆਂ ਦੇ, ਇਹ ਖਾਲੀ ਭਰਦੀ ਰਹਿੰਦੀ ਤਾਈ ਨਾ ਡੱਬਿਆਂ ਡੇਰੂਆਂ।
1: ਉਹ ਤਾਲੀ ਦੇ ਪੱਕਦੇ ਤਾਲੀ ਇੱਥੇ ਰੱਖ ਦਿੰਦੀ ਗੋਡਾ ਹੀ ਨਾ, ਕਹਿੰਦੇ ਕਿਆ ਕਰਨਾ ਹੁਣ ਸਿਮਰੂ ਰੱਖਣਾ ਪਾਉਂਦੇ ਜ਼ਰੂਰਤ ਪਾਉਂਦੇ ਤਾਂ ਗੋਡਾ ਤੇ ਕਹੂ ਕਦਾਲੂ ਚੁੱਕੇ ਕਹਿੰਦੇ ਬੀ ਵੀ ਚੁੱਕੋ ਚਲੀ ਆ ਖੇਤ ਰਜੋ।
0: ਨਾ ਨਾ ਇਹ ਤਾਂ ਬੜੇ ਸ਼ਹਿਰ ਰੱਖਿਓ ਅਲੱਗ ਅਲੱਗ, ਕਹਿੰਦੇ ਨਾਂ ਵੀ ਬੜੇ ਮੰਗ ਕੇ ਲਿਖੇ ਉੱਪਰ ਵੇ, ਮੈਂ ਤਾਂ ਇਹੀ ਦਿੱਖਾ ਦੀ ਨਾ ਵੇ, 4-5 ਡੱਬੇ ਪਰ ਤਾਂ ਨਾਂ ਵੀ ਬੜੇ ਸ਼ਹਿਰ ਲਿਖੇ ਹੋ।
1: ਤਾਂ ਕਾਕੜੀਆਂ ਦੇ, ਭਿੰਡੀਆਂ ਦੇ, ਕੱਦੂਆਂ ਦੇ, ਕਹਿੰਦੇ ਕੁਛ ਭਿੰਡੀਆਂ ਵੀ ਲਗਾਈ ਤੂੰ, ਮੇਰੀ ਭਿੰਡੀ ਚੱਲੀ ਨਹੀਂ ਮੇਰੀ ਥੋੜ੍ਹੀ, ਕਿਹੜੀ ਮੁਰਝਾਈ ਆ ਰਹੀ ਸੀ ਪਤਾ ਨਹੀਂ ਤੀ ਹਜੇ ਕਿਉਂ ਹੋਇਆ ਵੀ।
0: ਉਹ ਤਾਂ ਆਈ ਕਈ ਵਾਰੀ ਉਹ ਹੀ ਆਉਂਦਾ ਨਾ ਜੀਆਂ ਵੀ ਆ, ਪਰ ਵੀ ਫਰਕ ਹੁੰਦਾ ਕਈ ਵਾਰੀ ਮਿੱਟੀ 'ਚ ਫਰਕ ਹੁੰਦਾ ਤਾਂ ਨੀ ਵੀ ਫਸਲ ਹੋਈ ਪਾਉਂਦੀ, ਕਹਿੰਦੇ ਮੈਨੂੰ ਲੱਗਦਾ ਧੁੱਪ ਜੀ ਤਪੀਏ ਨਾ, ਤਿਸ ਵਜ੍ਹਾ 'ਤੇ ਵੀ ਨਹੀਂ ਉਹ ਹੀ ਹੋਣੀ।
1: ਹਾਂ ਪਰ ਇਹੜਾ ਵੀ ਪਾਣੀ ਤਾਂ ਮੈਂ ਰੋਜ਼ ਸੰਝਾ ਜੋ ਦਿੰਦੀ ਨਾ, ਪਰ ਕਈ ਵਾਰੀ ਬੀਆਂ 'ਚ ਵੀ ਹੁੰਦਾ ਵੀ ਆ, ਕਹਿੰਦੇ ਕਈ ਵਾਰੀ ਇਹੜਾ ਵੀ ਹੁੰਦਾ ਵੀ ਆ ਭਈ ਧੁੱਪੇ 'ਤੇ ਬੋਲੇ ਤਾਂ ਵੀ ਸ਼ਾਇਦ ਕਿਤੇ ਪੱਤੇ ਖਰਾਬ ਹੋਏ ਹੋਣਗੇ।
0: ਤਾਂ ਦੇ ਵੀ ਜੀ ਅਗਰ ਭਿੰਡੀ ਦੀ ਗੱਲ ਕਰੀਏ ਤਾਂ ਭਿੰਡੀ ਜੀ ਅਸਾਂ ਤਾਂ ਹੀ ਇੱਕ ਗਰਮ ਜਲਵਾਯੂ ਦੀ ਫਸਲ ਹੈ ਨਾ, ਕਹਿੰਦੇ
1: ਅੱਛਾ
0: ਇਸ ਦੀ ਖੇਤੀ ਜੀ ਅਸਾਂ ਹਾਂ ਉਸ਼ਣ ਕਹਿੰਦੇ ਨਮ ਜਲਵਾਯੂ 'ਚ ਜੀ ਅਸਾਂ ਕਰੀ ਸਕਦੇ, ਕਹਿੰਦੇ ਇਸ ਦੇ ਜਿਹੜੇ ਬੀਜਾਂ ਦੇ ਜਮਾਵ ਤਾਂ ਹੀ ਕਰੀਬ 20-25 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੋਣਾ ਜੀ ਅਸਾਂ ਜ਼ਰੂਰੀ ਹੈ। ਪਰ ਦੇ ਹੈ ਨਾ ਵੀ ਜੀ ਭਿੰਡੀਆਂ ਦੀ ਖੇਤੀ ਜੀ ਅਸਾਂ ਹਾਂ ਸਭੀ ਤਰੀਕਿਆਂ ਦੀ ਮਿੱਟੀ 'ਚ ਜੀ ਅਸਾਂ ਕਰੀ ਸਕਦੇ, ਪਰ
1: ਅੱਛਾ
0: ਬੋਲੇ ਜੀ ਜੀ ਦੋਮਟ ਮਿੱਟੀ ਹੁੰਦੀ ਨਾ, ਸਹਿ ਮਿੱਟੀ ਜੀ ਅਸਾਂ ਭਿੰਡੀਆਂ ਦੀ ਫਸਲ ਵਾਸਤੇ ਸਭ ਤੋਂ ਖਰੀ ਮੰਨੀ ਜਾਂਦੀ, ਕਹਿੰਦੇ ਇਸ ਦੀ ਖੇਤੀ ਤਾਂ ਹੀ ਜੀ ਅਸਾਂ ਭੂਮੀ 'ਚ ਪ੍ਰਿਆਪਤ ਮਾਤਰਾ ਵਿੱਚ ਕਾਰਬਨਿਕ ਤੱਤਵ ਹੋਣਾ ਜੀ ਅਸਾਂ ਜ਼ਰੂਰੀ ਹੈ, ਕਹਿੰਦੇ ਇਸ ਦਾ PH ਮਾਨ ਕਰੀਬ 6-6.8 ਹੋਣਾ ਜੀ ਅਸਾਂ ਜ਼ਰੂਰੀ ਹੈ।
1: ਅੱਛਾ ਨਾ ਸਿਮਰੋ, ਖੇਤ ਰਹੀ ਤਾਂ ਮੈਂ ਖਰੇ ਕੰਨੇ ਤਿਆਰੀ ਕੀਤੀ ਵੀ, ਇੱਕ ਦੋ ਵਾਰੀ ਹਲ ਚਲਾਇਆ ਹੀ ਆ, ਧੀਆਂ ਵੀ ਕਊਆਂ ਨੇ ਪੱਟਿਆ ਵੀ ਆ, ਕਹਿੰਦੇ ਇੱਕ ਦੋ ਵਾਰੀ ਧੀਆਂ ਦੀ ਮਿੱਟੀ ਦੀ ਗੋਹੇ ਦੀ ਖਾਦ ਬਣਾਈ, ਫਿਰ ਧੀਆਂ ਨਮੀ ਵੀ ਰੱਖੀ ਪਾਣੀ ਦਿੰਦੀ ਰਹੀ ਵੀ, ਫਿਰ ਪਾਣੀ ਨਿਕਾਸੀ ਤਾਂ ਵੀ ਨਾਲੀਆਂ ਬਣਾਈ ਰੱਖੀਆਂ, ਖਰੀ ਵਿਵਸਥਾ ਕੀਤੀ, ਪਰ ਖੇਤਰ 'ਚ ਪਾਣੀ ਵੀ ਨਹੀਂ ਦਿੱਤੇ ਮੈਂ ਖੜਾ ਹੋਣਾ ਵੀ, ਧੀਆਂ ਕਈ ਵਾਰੀ ਪਾਣੀ ਇਹ ਨਿਕਲ ਆਉਂਦਾ, ਕਹਿੰਦੇ ਕਈ ਵਾਰੀ ਬਰਸਾਤੀ ਦੇ ਪਾਣੀ ਉਹ ਤਾਂ ਵੀ ਬੋਲਦੇ ਵੀ ਨਾਲੀਆਂ ਦੇ ਅਨਸਰ ਮੇੜਾਂ ਪਰ ਬਾਣੀ, ਕਹਿੰਦੇ ਸਿੰਚਾਈ
0: ਸਿੰਚਾਈ ਤਾਂ ਕਰਦੇ ਨਾ, ਪਰ ਦੇ ਵੀ ਹੈ ਵੀ ਜੀ ਜੀ ਗਾਂ ਬਰਸਾਤੀ ਬੜੀਆਂ ਹੁੰਦੀਆਂ ਤਾਂ ਤਲ ਹੀ ਹੈ ਪਾਣੀ ਰੁਕਣਾ ਨਹੀਂ ਚਾਹੀਦਾ, ਤਿਸ ਤੇ ਪੌਦੇ ਗਲੀ ਆਉਂਦੇ ਦੇ ਅੱਪੀ ਤੇ ਹਾਂ ਹਰ ਰਾਜ ਪਵਾ ਕਰਦੇ ਨਾ, ਪਰ ਫਿਰ ਹੀ ਹੋ ਹੀ ਸਕਦਾ ਕੁਤੀ ਨਾ ਕੁਤੀ ਜੀ ਇਸ ਕਿਸਮ ਅੱਛੀ ਨਹੀਂ ਹੋਊਗੀ ਹੈ ਨਾ, ਜਾਂ ਕਈ ਵਾਰੀ ਮਿੱਟੀ 'ਚ ਥੋੜ੍ਹਾ ਫਰਕ ਜੀ ਇਸ ਪਈ ਜਾਂਦਾ, ਤਾਂ ਇਸ ਵਾਸਤੇ ਜਿਹੜੀਆਂ ਜੀ ਇਸ ਦੀਆਂ ਜਿਹੜੀ ਜੀ ਅਨੁਮੋਦਿਤ ਕਿਸਮਾਂ ਨੇ ਤਿੰਨਾਂ ਵਿੱਚ ਪਾਲਮ ਕੋਮਲ ਹੋਏਗੀ, ਇਹ ਕਿਸਮ ਜੀ ਇਸ ਯੈਲੋ ਮੋਜੇਕ ਵਿਸ਼ਾਣੂ ਰੋਗ ਤਾਂ ਜੀ ਇਸ ਪ੍ਰਤੀਰੋਧੀ ਹੈ, ਕਹਿੰਦੇ ਔਸਤ ਉਪਜ ਇਸ ਦੀ 200 ਕੁਇੰਟਲ ਪ੍ਰਤੀ ਹੈਕਟੇਅਰ ਜੀ ਇਸ ਹੁੰਦੀ।
1: ਅੱਛਾ
0: ਕਹਿੰਦੇ 21 PH ਤਾਂ ਇਹਨਾਂ ਦੇ ਪੌਦਿਆਂ ਦੀ ਮੱਧਮ ਉਚਾਈ ਜੀ ਇਸ 55-70 ਸੈਂਟੀਮੀਟਰ ਹੁੰਦੀ, ਤਾਂ ਇਹ ਵੀ ਅੱਛੀ ਫਸਲ ਜੀ ਇਸ ਦਿੰਦੀ, ਕਹਿੰਦੇ ਇਹ ਵੀ ਜਿਹੜੇ ਜੀ ਪੀਲੇ ਮੋਜੇਕ ਵਿਸ਼ਾਣੂ ਰੋਗ ਹੈ ਇਸ ਦੇ ਤਾਂ ਜੀ ਇਸ ਪ੍ਰਤੀਰੋਧੀ ਹੈ, ਕਹਿੰਦੇ ਇਸ ਦੀ ਔਸਤ ਉਪਜ 110 ਕੁਇੰਟਲ ਪ੍ਰਤੀ ਹੈਕਟੇਅਰ ਜੀ ਇਸ ਹੁੰਦੀ ਤਾਂ

ਰੌਣਕਾਂ ਗਰਾਈਂਦੀਆਂ ਕਾਰਜਕ੍ਰਮ ਸੁਣਨ ਵਾਲੇ ਸਾਰੇ ਸਰੋਤਾਓਂ ਜੋ ਅਹਾਂ ਦਾ ਪਿਆਰ ਭਰਿਆ ਨਮਸਕਾਰ, ਰਾਮ ਰਾਮ। ਕਾਰਜਕ੍ਰਮ 'ਚ ਅੱਜ ਅਹਾਂ ਗੱਲ ਕਰਨੀ ਇੱਕ ਐਸੇ ਵਿਸ਼ੇ ਪਰ ਜਿਹੜਾ ਜੇ ਸਿਰਫ ਪਰਿਆਵਰਣ ਨਹੀਂ ਬਲਕਿ ਅਹਾਂ ਦੇ ਗ੍ਰਾਂ, ਖੇਤੀ, ਭੋਜਨ, ਸਵਾਸਥਯ ਕੰਨੇ ਭਵਿਸ਼ਯ ਕੰਨੇ ਵੀ ਬੜੀ ਗਹਿਰਾਈ ਨੇ ਜੁੜਿਆ। ਜੀ ਹਾਂ, ਦਿਖਾ ਜਾਲੀ ਜੇ ਅਹਾਂ ਮਧੂਮੱਖੀਆਂ ਦੀ ਗੱਲ ਕਰਦੇ ਤਾਂ ਅਹਾਂ ਦੇ ਮਨੇ 'ਚ ਸਭ ਤੋਂ ਪਹਿਲੇ ਜਿਹੜਾ ਵਿਚਾਰ ਹੁੰਦਾ ਸਹਿ ਹੁੰਦਾ ਸ਼ਹਿਦ, ਹੈ ਨਾ। ਪਰ ਮਧੂਮੱਖੀਆਂ ਦਾ ਮਹੱਤਵ ਜਿਹੜਾ ਹੈ ਸਿਰ ਸਿਰਫ ਸ਼ਹਿਦ ਦੇ ਤੱਕ ਹੀ ਸੀਮਿਤ ਨਹੀਂ ਹੈ। ਇਹ ਛੋਟੇ ਛੋਟੇ ਜੀਵ ਜਿਹੜੇ ਹਨ ਸਹਿ ਪ੍ਰਕਿਰਤੀ ਦੇ ਸਭ ਤੋਂ ਮਹੱਤਵਪੂਰਨ ਕਰਮਯੋਗੀਆਂ ਮੈਂ ਸੇ ਇੱਕ ਹਨ। ਮਧੂਮੱਖੀਆਂ ਫੁੱਲਾਂ 'ਤੇ ਪਰਾਗ ਇਕੱਠਾ ਕਰਦੀਆਂ, ਕਨੇ ਇਸੇ ਪ੍ਰਕਿਰਿਆ 'ਚ ਪੌਦਿਆਂ ਦਾ ਵੀ ਪਰਾਗਣ ਕਰਦੀਆਂ, ਕਨੇ ਇਹ ਪਰਾਗਣ ਫਸਲਾਂ, ਫਲਾਂ, ਸਬਜ਼ੀਆਂ ਕਨੇ ਬੀਜਾਂ ਦੇ ਉਤਪਾਦਨ ਤਾਂ ਬੜਾ ਜ਼ਿਆਦਾ ਜ਼ਰੂਰੀ ਹੁੰਦਾ। ਵਿਗਿਆਨਕ ਜਿਹੜੇ ਵਿਗਿਆਨਿਕ ਹਨ ਸਹਿ ਵੀ ਮੰਨਦੇ ਕਿ ਦੁਨੀਆ ਦੀ ਲਗਭਗ 75% ਖਾਦਯ ਫਸਲਾਂ ਜਿਹੜੀਆਂ ਸਹਿ ਕਿਸੇ ਨਾ ਕਿਸੇ ਰੂਪ 'ਚ ਪਰਾਗਣ ਕਰਨ ਵਾਲੇ ਜੀਵ ਜਿਹੜੇ ਹੁੰਦੇ ਉਹਨਾਂ ਪਰ ਨਿਰਭਰ ਹਨ। ਤਾਂ ਅਗਰ ਮਧੂਮੱਖੀਆਂ ਨਹੀਂ ਹੋਈਆਂ ਤਾਂ ਖੇਤੀ ਕਨੇ ਖਾਦਯ ਉਤਪਾਦਨ ਜਿਹੜਾ ਸਹਿ ਬੜੇ ਵੱਡੇ ਸੰਕਟ 'ਚ ਆਈ ਸਕਦਾ। ਮਧੂਮੱਖੀਆਂ ਦੇ ਬਾਰੇ 'ਚ ਅੱਜ ਹਾਂ ਗੱਲ ਕਰਾਂ ਦੇ ਉਸਦੇ ਪਹਿਲੇ ਗੱਲ ਕਰੀਏ ਤਾਂ ਦਿਖਾ ਅੱਜ ਹੈ 20 ਮਈ, ਕਨੇ 20 ਮਈ ਜੋ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾਂਦਾ। ਕਨੇ ਇਸ ਦਿਵਸ ਜੋ ਮਨਾਉਣੇ ਦਾ ਉਦੇਸ਼ ਹੈ ਮਧੂਮੱਖੀਆਂ ਕਨੇ ਅੰਨੇ ਪਰਾਗਣ ਕਰਨ ਵਾਲੇ ਜੀਵ ਜਿਹੜੇ ਹੁੰਦੇ ਉਹਨਾਂ ਦੇ ਮਹੱਤਵ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ, ਲੋਕਾਂ 'ਚ ਜਾਗਰੂਕਤਾ ਫੈਲਾਉਣਾ। ਦਿਖਾ ਗ੍ਰਾਂ ਜਿਹੜੇ ਹੁੰਦੇ ਉਹਨਾਂ ਦਾ ਜੀਵਨ ਖੇਤੀ ਕਨੇ ਪ੍ਰਕਿਰਤੀ ਪਰ ਆਧਾਰਿਤ ਹੁੰਦਾ, ਹੈ ਨਾ। ਖੇਤਾਂ 'ਚ ਦਿਖਾ ਸਰਸੋਂ, ਸੂਰਜਮੁਖੀ, ਗੇਹੂੰ, ਸਬਜ਼ੀਆਂ ਕਨੇ ਫਲਾਂ ਦੇ ਪੇੜ ਤਾਂ ਹੀ ਅੱਛੀ ਪੈਦਾਵਾਰ ਦਿੰਦੇ ਜਾਲੀ ਜੇ ਪਰਾਗਣ ਦੀ ਪ੍ਰਕਿਰਿਆ ਸਹੀ ਢੰਗੇ ਨਾ ਹੋਏ। ਮਧੂਮੱਖੀਆਂ ਇਸ ਕੰਮੇ ਬਿਨਾਂ ਕਿਸੇ ਸਵਾਰਥ ਨੇ ਕਰਦੀਆਂ, ਕਨੇ ਇਹ ਕਾਰਨ ਹੈ ਕਿ ਮਧੂਮੱਖੀਆਂ ਕਿਸਾਨਾਂ ਦੀਆਂ ਸੱਚੇ ਦੋਸਤ ਵੀ ਬੋਲਿਆ ਜਾਂਦਾ। ਅੱਜ ਦੇਖਾ ਕਈ ਕਿਸਾਨ ਪਾਰੰਪਰਿਕ ਖੇਤੀ ਨੇ ਸੌਗੀ ਸੌਗੀ ਮਧੂਮੱਖੀ ਪਾਲਣ ਜੋ ਵੀ ਅਪਣਾ ਦੇ, ਜਿਸ 'ਤੇ ਉਹਨਾਂ ਦੀ ਆਏ ਜਿਹੜੀ ਹੈ ਸਹਿ ਵੀ ਬੜਾ ਦੀ। ਮਧੂਮੱਖੀ ਪਾਲਣ ਜਿਹੜਾ ਸਹਿ ਕਮ ਲਾਗਤ 'ਚ ਸ਼ੁਰੂ ਕੀਤਾ ਜਾ ਸਕਦਾ, ਕਨੇ ਇਸ 'ਤੇ ਸ਼ਹਿਦ, ਮੋਮ ਕਨੇ ਅੰਨੇ ਉਤਪਾਦ ਵੀ ਅਹਾਂ ਮਿਲ ਸਕਦੇ ਹਨ। ਇਹ ਦਿਖਾ ਗ੍ਰਾਮੀਣ ਯੁਵਾਓਂ ਕਨੇ ਮਹਿਲਾਓਂ ਤਾਂ ਰੋਜ਼ਗਾਰ ਦਾ ਇੱਕ ਅੱਛਾ ਮਾਧਿਅਮ ਵੀ ਬਣ ਸਕਦਾ। ਭਾਰਤ 'ਚ ਮਧੂਮੱਖੀ ਪਾਲਣ ਦੀ ਪਰੰਪਰਾ ਜਿਹੜੀ ਹੈ ਸਹਿ ਬੜੀ ਪੁਰਾਣੀ ਹੈ। ਪਹਿਲੇ ਦਿਖਾ ਲੋਕ ਜੰਗਲਾਂ ਕਨੇ ਪੇੜਾਂ 'ਤੇ ਪ੍ਰਾਕ੍ਰਿਤਿਕ ਰੂਪ ਨੇ ਸ਼ਹਿਦ ਲੈਂਦੇ ਹੈ, ਪਰ ਹੁਣ ਆਧੁਨਿਕ ਤਕਨੀਕਾਂ ਦੇ ਮਾਧਿਅਮ 'ਤੇ ਵਿਗਿਆਨਿਕ ਤਰੀਕੇ ਨੇ ਮਧੂਮੱਖੀ ਪਾਲਣ ਜਿਹੜੇ ਸਹਿ ਕੀਤਾ ਜ਼ਿਆਦਾ। ਸਰਕਾਰ ਵੀ ਕਿਸਾਨਾਂ ਕਨੇ ਯੁਵਾਓਂ ਜੋ ਮਧੂਮੱਖੀ ਪਾਲਣ ਤਾਂ ਪ੍ਰਸ਼ਿਕਸ਼ਣ ਕਨੇ ਸਹਾਇਤਾ ਪ੍ਰਦਾਨ ਕਰਾ ਦੀ। ਕਈ ਐਸੇ ਅਭਿਆਨ ਹਨ ਜਿਹੜੇ ਗ੍ਰਾਮੀਣ ਅਰਥ ਵਿਵਸਥਾ ਜੋ ਮਜ਼ਬੂਤ ਬਣਾਉਣ 'ਚ ਸਹਾਇਕ ਸਿੱਧ ਹੋਆ ਦੇ। ਇਸ 'ਤੇ ਨਾ ਸਿਰਫ ਕਿਸਾਨਾਂ ਦੀ ਆਏ ਵੱਧਦੀ ਬਲਕਿ ਕ੍ਰਿਸ਼ੀ ਉਤਪਾਦਨ 'ਚ ਵੀ ਸੁਧਾਰ ਹੁੰਦਾ। ਹੁਣ ਵਿਸ਼ਵ ਮਧੂਮੱਖੀ ਦਿਵਸ ਦੀ ਗੱਲ ਕਰੀਏ ਤਾਂ ਦਿਖਾ ਇਹ ਦਿਨ ਸਿਰਫ ਮਧੂਮੱਖੀਆਂ ਦੇ ਮਹੱਤਵ ਜੋ ਹੀ ਦੱਸਣ ਦਾ ਦਿਨ ਨਹੀਂ ਹੈ ਬਲਕਿ ਇਹ ਅਹਾਂ ਪ੍ਰਕਿਰਤੀ ਦੇ ਪ੍ਰਤੀ ਅਹਾਂ ਦੀ ਜ਼ਿੰਮੇਦਾਰੀ ਦਾ ਅਹਿਸਾਸ ਵੀ ਕਰਾਉਂਦਾ। ਅੱਜ ਪਰਿਆਵਰਨ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਰਸਾਇਣਿਕ ਕੀਟਨਾਸ਼ਕਾਂ ਦਾ ਬੜਾ ਜ਼ਿਆਦਾ ਉਪਯੋਗ ਕਨੇ ਜਲਵਾਯੂ ਪਰਿਵਰਤਨ, ਇਸ ਦੇ ਕਾਰਨ ਮਧੂਮੱਖੀਆਂ ਦੀ ਸੰਖਿਆ ਜਿਹੜੀ ਹੈ ਸਹਿ ਲਗਾਤਾਰ ਘਟਾ ਦੀ। ਕਨੇ ਇਹ ਚਿੰਤਾ ਦਾ ਵਿਸ਼ੇ ਵੀ ਹੈ। ਅਗਰ ਮਧੂਮੱਖੀਆਂ ਖਤਮ ਹੋ ਜਾਣਗੀਆਂ ਤਾਂ ਸਿਰਫ ਸ਼ਹਿਦ ਹੀ ਨਹੀਂ ਬਲਕਿ ਪ੍ਰਕਿਰਤੀ ਦਾ ਸੰਤੁਲਨ ਜਿਹੜਾ ਸਹਿ ਵੀ ਖਤਰੇ 'ਚ ਪਈ ਜਾਣਾ। ਤਾਂ ਇਸ ਕਰੀ ਨੇ ਅਹਾਂ ਪਰਿਆਵਰਨ ਦੀ ਰਕਸ਼ਾ ਤਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਗ੍ਰਾਂ 'ਚ ਅੱਜ ਵੀ ਪ੍ਰਕਿਰਤੀ ਨਸੌਗੀ ਜੁੜਾਵ ਜਿਹੜਾ ਸਹਿ ਅਹਾਂ ਦਿਖਣ ਮਿਲਦਾ। ਅਗਰ ਅਹਾਂ ਆਪਣੇ ਖੇਤਾਂ ਕਨੇ ਘਰਾਂ ਦੇ ਆਸ ਪਾਸ ਫੁੱਲਦਾਰ ਪੌਦੇ ਅਗਰ ਲਗਾਂਗੇ ਤਾਂ ਪੇੜਾਂ ਦੀ ਕਟਾਈ ਵੀ ਅਗਰ ਅਹਾਂ ਰੋਕਣ, ਕਨੇ ਰਸਾਇਣਿਕ ਦਵਾਓਂ ਦਾ ਵੀ ਕੰਮ ਅਹਾਂ ਪ੍ਰਯੋਗ ਕਰਨ ਤਾਂ ਮਧੂਮੱਖੀਆਂ ਤਾਂ ਸੁਰੱਖਿਅਤ ਵਾਤਾਵਰਣ ਤਿਆਰ ਕੀਤਾ ਜਾ ਸਕਦਾ। ਛੋਟੇ ਛੋਟੇ ਪ੍ਰਯਾਸ ਵੀ ਜਿਹੜੇ ਹਨ ਸਭ ਬੜਾ ਬਦਲਾਵ ਲਾਈ ਸਕਦੇ। ਬੱਚਿਆਂ ਕਨੇ ਯੁਵਾਓਂ ਜੋ ਵੀ ਪਰਿਆਵਰਣ ਸੰਰਕਸ਼ਣ ਕਨੇ ਜੈਵ ਵਿਵਿਧਤਾ ਦੇ ਮਹੱਤਵ ਦੇ ਬਾਰੇ 'ਚ ਅਹਾਂ ਜਾਣਕਾਰੀ ਦੇ ਸਕਦੇ, ਕਹੋ ਜੇ ਇਹ ਬੜਾ ਜ਼ਰੂਰੀ ਵੀ ਹੈ। ਮਧੂਮੱਖੀਆਂ ਅਹਾਂ ਦੇ ਜੀਵਨ ਦਾ ਇੱਕ ਬੜਾ ਸੁੰਦਰ ਸੰਦੇਸ਼ ਵੀ ਅਹਾਂ ਦਿੰਦੀਆਂ। ਸਹਿ ਅਨੁਸ਼ਾਸਨ, ਮਿਹਨਤ ਕਨੇ ਏਕਤਾ ਦਾ ਪ੍ਰਤੀਕ ਹਨ। ਇੱਕ ਛੋਟਾ ਜਿਹਾ ਛੱਤਾ ਹਜ਼ਾਰੋਂ ਮਧੂਮੱਖੀਆਂ ਦੇ ਸਮੂਹਿਕ ਪ੍ਰਯਾਸ ਨੇ ਬਣਦਾ। ਹਰ ਮਧੂਮੱਖੀ ਜਿਹੜੀ ਹੈ ਸਹਿ ਬਿਨਾਂ ਥੱਕੇ ਆਪਣੇ ਕੰਮ 'ਚ ਲੱਗੀ ਰਹਿੰਦੀ। ਇਹ ਅਹਾਂ ਸਿਖਾਉਂਦਾ ਕਿ ਅਗਰ ਸਮਾਜ ਦੇ ਲੋਕ ਵੀ ਮਿਲੀ ਜੁਲੀ ਕਰੀ ਕੰਮ ਕਰਨ ਤਾਂ ਵਿਕਾਸ ਕਨੇ ਸਮਰਿੱਧੀ ਜਿਹੜੀ ਹੈ ਸਹਿ ਨਿਸ਼ਚਿਤ ਰੂਪ ਨੇ ਅਹਾਂ ਮਿਲੀ ਸਕਦੀ।
सौगी दिखा ग्रामीण भारत च महिलाएं जेड़ियां सह भी मधुमक्खी पालन के क्षेत्र च अपना बड़ा महत्वपूर्ण योगदान दिया दियां। कई स्वयं सहायता समूह कने महिला किसान इस कार्य दे इस कम्मे दे माध्यम ने आत्मनिर्भर बना दियां। इसते परिवार दी आर्थिक स्थिति मजबूत होआ दी कने सौगी महिलाओं जो सम्मान कने आत्मविश्वास भी मिला दा। कने ए कारण है कि आज मधुमक्खी पालन जो ग्रामीण विकास कने महिला सशक्तिकरण ने भी जोड़िया जादा। आहयों ए समझने दी जरूरत है कि प्रकृति दा हर जीव आहां दे जीवन ताई महत्वपूर्ण है। मधुमक्खियां जेड़ियां से सिर्फ खेतां दी उपज ही नहीं बढ़ांदियां बल्कि धरती पर जीवन दी निरंतरता बनाए रखने च भी अपनी अहम भूमिका निभांदियां। इसलिए उन्हां दा संरक्षण आहां सारियां दी जिम्मेदारी है। अगर आहां प्रकृति दी रक्षा करगे तां ही आने वालियां पीढ़ियां भी साफ सुथरा वातावरण हरियाली कने स्वस्थ जीवन दा आनंद ले सकदियां। हुण इस खास दिने दी अगर अहां गल करिए तां इस खास अवसर पर अहां सारे ए भी सोची सकदे कि पर्यावरण दी अहां रक्षा करनी है, पेड़ पौधे अहां लगाने हन, कने जैव विविधता जो अहां बचाना है, कने मधुमक्खियां साई जेड़े छोटे छोटे पर बड़े महत्वपूर्ण जेड़े जीवन उन्हां दे संरक्षण च भी अहां अपना योगदान देना है। तां एही प्रकृति कने मानवता दे प्रति अहां दी सच्ची जिम्मेदारी भी है। अज दे समय च ग्रां च दिखा रोजगार दे नए अवसर तलाशना जेड़ा ऐसा है बड़ा जरूरी होई आ। खेती दे सौगी सौगी अगर कोई ऐसा काम जुड़ी आए जिस च घट लागत होए, ज़्यादा मेहनत दी जरूरत भी नहीं होए, कने अच्छी आमदनी भी होए, तो से ग्रामीण जीवन ताई वरदान साबित हो सकदा। मधुमक्खी पालन यानी एपीकल्चर ऐसा ही एक व्यवसाय है। ये ना सिर्फ किसानों की आय बढ़ाने च मदद करता बल्कि युवाओं कने महिलाओं जो आत्मनिर्भर बनाने दा एक प्रभावी माध्यम भी बनादा। सबते वड्डी गल ए है कि इस च बड़ी घट पूंजी दी जरूरत होंदी, मतलब बड़े घट निवेश करके इसियो शुरू कित्या जाई सकदा, कने धीरे धीरे बड़े स्तर तक इसियो बढ़ाई सकदे। मधुमक्खी पालन शुरू करने ताई सबते पहले जरूरत होंदी सही जानकारी कने थोड़ी देई ट्रेनिंग दी। अज सरकार कने कृषि विभाग द्वारा दिखा कई जगह पर मधुमक्खी पालन दा प्रशिक्षण दित्या जांदा। ग्रामीण युवक कने महिलाएं इना प्रशिक्षण कार्यक्रमां च भाग लेकर ही मधुमक्खियां दी देखभाल, छत्तियां दी व्यवस्था कने शहद निकालने दी प्रक्रिया सीखी सकदे हन। शुरुआत च दिखा कुछ बक्से यानी बी बॉक्स दी जरूरत होंदी जिन्हां च मधुमक्खियां रखियां जांदियां। इना बक्सें दी कीमत जेड़ी असें बड़ी ज़्यादा भी नहीं होंदी, कने सरकारी योजनाओं के माध्यम से कई बार सबसिडी भी उपलब्ध कराई जाती। मधुमक्खियों जीवित रहने ताई फुल्लां कने पौध्यां दी जरूरत होंदी। ग्रां च खेत बगीचे कने प्राकृतिक हरियाली होने दे कारण मधुमक्खी पालन ताई अनुकूल वातावरण मिली जांदा। सरसों, लीची, अंब, सूरजमुखी कने यूकेलिप्टस ए दे पौधे जेड़े हन उन्हां दे आस पास मधुमक्खियां ज़्यादा सक्रिय रहिंदियां। तां किसान अगर अपनियां खेतियां दे कन्ने कन्ने मधुमक्खी पालन भी जोड़ी लैन तां उन्हां नूं ज़्यादा लाभ मिलदा। एक तरफ शहद कने मोम ये उत्पाद मिलने कने दूजी तरफ फसलों का परागण जेड़ा सा भी बेहतर होने ते उत्पादन भी बढ़ी जांदा। मधुमक्खी पालन ते प्राप्त होने वाला सब ते जेड़ा एक प्रमुख उत्पाद है सह है शहद। कने शहद जेड़ा सा एक पौष्टिक कने औषधीय गुणा ने भरपूर भी होंदा जिसकी बाजार च हमेशा ही मांग बनी रहती। कने आज दे समय दी अगर गल करिए ता आज लोग दिखा स्वास्थ्य दे प्रति ज़्यादा जागरूक हो दे कने प्राकृतिक चीज़ां यूं महत्व भी दिया दे। ता ऐसे च शुद्ध देसी शहद की मांग जेड़ी है सह बड़ी तेजी ने बढ़ा दी। ग्रां दे लोग अगर मिली करी शहद दा उत्पादन करन कने उसी सही तरीके ने पैक करके बाजारां तक पहुंचान तां अच्छी आय जेड़ी असें अर्जित करी सकदे हन। इस दे अलावा मधुमक्खियां ते मोम, रॉयल जैली कने पराग एदे अन्य उत्पाद भी अहां मिली सकदे हन जिन्हां दा उपयोग दवाइयां, सौंदर्य प्रसाधना कने मोमबत्तियां च कीता जांदा। ग्रामीण महिलाओं ताई भी मधुमक्खी पालन जेड़ा ऐसे खास तौर पर लाभकारी सिद्ध होई सकदा। महिलाएं जेड़ियां से घरे दे कम्मां दे सौगी सौगी इस कम्मे बड़ी आसानी ने संभाली भी सकदियां। कई स्वयं सहायता समूह आज दिखा मधुमक्खी पालन दे माध्यम ने आत्मनिर्भर बना दे। महिलाएं शायद उत्पादन दे सौगी सौगी उसकी पैकेजिंग कने बिक्री का काम भी करा दियां। इसते उन्हां दी आर्थिक स्वतंत्रता भी उन्हें मिला दी कने सौगी परिवार की आय च भी वृद्धि होवा दे।
ग्रां दी महिलाएं अगर इकट्ठियां होकर काम करन तां सै अपने क्षेत्र च इक सफल उद्यमी भी बनी सकदियां। कन्नै सौगी युवाओं की अगर गल करिए तां युवाओं ताई भी मधुमक्खी पालन जेहड़ा सै रोजगार दा इक नया रस्ता खोल्लदा। कन्नै अज बड़े सारे युवा जेहड़े हन सै नौकरी दी तलाश च शहरे दी ओर बढ़ा दे, पर अगर ग्रां च ही स्वरोजगार दे अवसर मिलन तां सै अपने घरे कन्नै परिवार दे सौगी रही करी भी अच्छी आय अर्जित करी सकदे हन। मधुमक्खी पालन च दिखा बड़ी ज्यादा जमीना की जरूरत नहीं होंगी, कन्नै इसी खेती दे सौगी सौगी भी किया जा सकता, तो थोड़ी देर मेहनत कन्नै सही योजना दे सौगी जेहड़े युवा न इस छोटे दे व्यवसाय ने बड़े उद्यम च इसी बदली सकदे हन। कन्नै दिखा सरकार भी मधुमक्खी पालन जो बढ़ावा देने ताई कई योजनाएं चला दी है ना, कृषि विज्ञान केंद्र कन्नै ग्रामीण विकास संस्थाएं भी लोगों को जागरूक करा दी हैं। ता अगर ग्रामीण युवा कन्नै महिलाएं इन योजनाओं का लाभ उठान तो सै आसानी ने इस क्षेत्र च अगे बढ़ी सकते हैं। मधुमक्खी पालन जड़ा से सिर्फ रोजगार का साधन ही नहीं है बल्कि पर्यावरण संरक्षण का भी माध्यम है। जैली मधुमक्खियां फूलों पर जांदियां तां सै परागण की प्रक्रिया यो पूरा करदियां, जिसते पौधियां कन्नै फसलों की वृद्धि जड़ी है बेहतर तरीके ने होंदी, इसते जैव विविधता भी बनी रहिंदी कन्नै पर्यावरण भी संतुलित रहिंदा। यानी मधुमक्खी पालन ते आर्थिक लाभ दे सोगी सोगी प्रकृति की भी रक्षा होंदी। ता आज जरूरत इस गल्ला दी है कि ग्राएं दे युवा जेड़े हैं से नई सोच कन्नै आगे होन, कन्नै पारंपरिक खेती ने सोगी सोगी आधुनिक स्वरोजगार दे साधना जो भी अपनान। मधुमक्खी पालन जेड़ा से एक ऐसा ही एक क्षेत्र है जिस च घट लागत, कम जोखिम कन्नै अच्छी आय दी संभावना मौजूद होंदी। अगर सही प्रशिक्षण, मेहनत कन्नै धैर्य दे सोगी काम कीता जाए तां एक ग्रामीण विकास कन्नै आत्मनिर्भर भारत दी दिशा च एक बड़ा ही महत्वपूर्ण कदम साबित हो सकदा। जी श्रोताओ, तो हुण इन्हां ही गल्लां बातां जानकारियां सोगी आइए सुनते हैं एक लोक गीत।